ਫੋਕਸ ਤੋਂ ਇਸ ਵਾਰ ਸਿਨੇਮੇ ਨਹੀਂ ਰਹਿੰਦਾ ਕੰਪਨੀ ਤਰਫ਼ ਨਾਲ ਸਿਨੇਮੇ ਤਲਾ ਦਾ ਮੇਰੇ ਲਈ ਮੇਰਾ ਸ਼ਾਹ ਵਿਜ਼ਿਟ ਤਾ ਉਹ ਇਸ ਮੌਜੂਦਾ ਦਾਈ ਮੇਰਾ ਸ਼ਾਹ ਸ਼ਦਾਈ ਮੌਕੂਫ ਤਾ ਇਰੇ ਦਾ ਦਾਈ ਉਹ ਦੇ ਦਾਈ ਵਿਜ਼ਿਟ ਕਈ ਲੱਗਿਆ ਦਾ ਅਮਨ ਮਾਰਕੀਟ ਛੇ 172 ਨੰਬਰ ਦੁਕਾਨ ਦੋਰ ਚਾਰ ਹਜ਼ਾਰ ਛਾਪਨ ਨੰਬਰ 6 ਰੁਪਏ ਦਾ ਇਸ ਪਿਛੇ ਸਾਦਿਕ ਨੂਰ ਬਾਈ ਦਾ ਦੀ ਸਰਾ ਇਸ਼ਮਾ ਤਮਾਮ ਪ੍ਰੋਡਕਟ ਅਵੇਲੇਬਲ ਦੀ ਪਾਕਿਸਤਾਨ ਮਾਰਕੀਟ ਛੇ ਜ਼ਾਹਿਦ ਹੋਲਸੇਲਰ ਦਾ ਜ਼ਾਹਿਦ ਹੋਲਸੇਲਰ ਡੇਰ ਮੀਨਾਨੁਕ ਬਲਗਰੇ ਦਾ ਦੀ ਸਰਾ ਇਸ਼ਮਾ ਤਮਾਮ ਪ੍ਰੋਡਕਟ ਅਵੇਲੇਬਲ ਦੀ ਔਰ ਸਾਰਾ ਮੇਰੇ ਲਈ ਛੇ ਲਾਚੀ ਮਾਰਕੀਟ ਛੇ ਸ਼ਾਹਜ਼ੇਬ ਬਾਈ ਸਰਾ ਇਸ਼ਮਾ ਤਮਾਮ ਪ੍ਰੋਡਕਟ ਅਵੇਲੇਬਲ ਕਰੀ ਮੇਰੀ ਔਰ ਸਾਰਾ ਲਾਚੀ ਮਾਰਕੀਟ ਨਾ ਚਮਕਤਾ ਰੋਸ਼ੀ ਤਾਰਿਕ ਮਾਰਕੀਟ ਛੇ ਮੇਰੇ ਲਈ ਛੇ ਲੂਲੂ ਸ਼ਾਪਿੰਗ ਸੈਂਟਰ ਦਾ ਦੀ ਸਰਾ ਇਸ਼ਮਾ ਤਮਾਮ ਪ੍ਰੋਡਕਟ ਅਵੇਲੇਬਲ ਦੀ ਯੋਜ਼ ਅਲਬਿਆਜ਼ ਦੇ ਖੁਆਇੰਦੇ ਹੋਣੀ ਤਵੀ ਸਿਕਮਾ ਉਹ ਜ਼ਰੂਰ ਲੱਗ ਜਾਂਦੀ ਮੇਰੇ ਲਈ ਮੇਰਾ ਸ਼ਾਹ ਯਾ ਇਦਕ ਉਪ ਮੇਰੇ ਲਈ ਬਣ ਛੇ ਦਸ ਛੇ ਵਾੜੀ ਕਿਉਂ ਅੜਾ ਦੋ ਪਤਸੀ ਪਤਸੀ ਅੜਾਉ ਤਵੀ ਦੋ ਜਿਸ ਅੰਦਲੀ ਬਾਈ ਦਾ ਹਾਲਾਂਕਿ ਮੇਰੇ ਨਾਲ ਇਸਕੇ ਡਿਸਕਨੈਕਟ ਤਾ ਅਨ ਕਰੀਬ ਇਨਸ਼ਾਅੱਲਾ ਦੇ ਸਾਰਾ ਤਾਲੁਕ ਮੁਝ ਬਿਆ ਬਹਾਲ ਸੀ ਪਦਾਗਾ ਸਿਨਮੈਨ ਪਤਰੂਮ ਦੇ ਦੀ ਸਰਾ ਇਸ਼ਮਾ ਤਮਾਮ ਪ੍ਰੋਡਕਟ ਅਵੇਲੇਬਲ ਕਰੀ ਮੈਂ ਆਦੀ ਉਹ ਵੀ ਆਉ ਸਰਾ ਇਨਸ਼ਾਅੱਲਾ ਇਹਨਾਂ ਇਲਾਵਾ ਚਤੁਸ ਬਿਆ ਪਾਸਰ ਸੀ ਬਨੀ ਗੁਲ ਤਰਫ ਤਾ ਤੁਸ ਤੇ ਮਾਨ ਸ਼ ਬੱਕਾ ਖਿਲ ਸੇ ਆਮਿਰ ਬਕਰੀ ਉਹ ਬਕਰੀ ਦਰਸੀ ਮਖਤਾ ਦੀ ਸਰਾ ਇਸ਼ਮਾ ਤਮਾਮ ਪ੍ਰੋਡਕਟ ਅਵੇਲੇਬਲ ਦੀ ਨਸੀਮ ਬਾਈ ਇਹ ਆਨਰ ਦਾ ਦੀ ਸਰਾ ਇਨਸ਼ਾਅੱਲਾ ਤੁਸ ਕੋਪਰੇਟ ਕਵਾਈਸ਼ੀ ਹੈ ਕਲਾ ਕਲਾ ਯੋਬਲ ਰੇਡੀ ਪ੍ਰਸ਼ਨੋਸ ਤੇ ਇਸਹਾਕ ਬਾਈ ਇਹ ਤਹਾਰੀ ਤੁਸ ਦਾ ਵੀ ਜਦਾ ਕਲਾਕ ਰੰਗ ਖਾਲੀ ਮਾਨਸਾ ਕਲਾਕ ਮਿਸਾਲ ਟੋਲ ਖਾਲ ਕੇ ਦਿਨਾ ਡਿਸਟਰਬ ਕੇ ਜੀ ਬੇਜਦਾਬ ਨੇ ਚਟਲ ਨਾ ਚਵਰਸੇ ਦਾ ਨਸੀਮ ਬਾਈਡਰ ਹਸਮੁਕਤਾ ਸਰੰਗ ਜ਼ ਹਸਮੁਕੀ ਦਗਾਸ਼ ਦਾਈ ਹਸਮੁਕਤਾ ਹਰ ਚ ਸਰਾ ਦੇ ਬਿਹਤਰੀਨ ਤਰੀਕੇ ਸਰਦਾਈ ਮਨਾਵੇ ਜੀ ਉਹ ਸਰਾ ਚ ਤੁਸ ਵਿਆਹ ਪਾਸਰ ਸੀਏ ਵਿਆਹ ਦੇ ਨਾਲ ਤੁਸੀਂ ਬਿਆਰ ਸੀ ਵਾਪਸ ਦੁੱਧ ਛੇ ਦਾ ਮਸ਼ਹੂਰ ਆਰਡਰ ਸੀ ਦੁੱਧ ਛੇ ਦੇ ਅਜਵਾ ਬੇਕਰੀ ਦੇ ਦੂਸਰਾ ਇਸ਼ਮਾ ਤਮਾਮ ਪ੍ਰੋਡਕਟ ਅਵੇਲੇਬਲ ਦੀ ਕਸ਼ਮੀਰ ਬੇਕਰੀ ਦੇ ਦੂਸਰਾ ਇਸ਼ਮਾ ਤਮਾਮ ਪ੍ਰੋਡਕਟ ਅਵੇਲੇਬਲ ਦੀ ਔਰ ਸਾਜ ਤੁਸੀਂ ਆਪਾਂ ਨੇ ਕੁਲ ਤਰ੍ਹਾਂ ਕਰੇ ਜੀ ਹੈ ਬਨੀਕੁਲ ਛੇ ਤੁਸੀਂ ਸਟੇ ਦੇ ਉੱਪਰ ਅਕਸਰ ਖੁਆਇੰਦ ਉਡੀ ਨਾ ਮਜਦੀ ਆਗਾ ਗਰਦਾਨ ਵਾਲੀ ਤਰਫ ਤਾਂ ਸੀ ਗਰਦਾਨ ਵਾਲੀ ਛੇ ਤੁਸੀਂ ਵਰਤਲਾਈ ਛੀ ਹੈ ਕਸੀਮ ਸ਼ਾਹ ਕਸੀਮ ਸ਼ਾਹ ਦੀ ਕੌਣ ਤਾਂ ਵਰਤਲਾਈ ਛੀ ਹੈ ਸੂਤਾਈ ਦੇ ਪ੍ਰਾਇਮਰੀ ਬੋਇਜ਼ ਨੰਬਰ 2 ਸਕੂਲ ਪ੍ਰਾਇਮਰੀ ਬੋਇਜ਼ ਨੰਬਰ 2 ਸਕੂਲ ਦਾ ਜੀ ਛੇ ਬੇਸਮੈਂਟ ਛੇ ਮੈਂ ਪਹਿਲਾਂ ਦਿਕੋਨ ਜ਼ ਪਰ ਆਈ ਰਹੂ ਇਸ ਦਿਕੋਨ ਆਗਾਦ ਮਿਜ ਦਾ ਲੇਕਿਨ ਕਾਰੀ ਕਸੀਮ ਸ਼ਾਹ ਸਾਹਿਬ ਦਾ ਮਾਸ਼ਾਅੱਲਾ ਡੇਰ ਸ਼ ਪੀਰ ਆਗਾ ਸ਼ ਮਿਸਾਲ ਕੇ ਤੌਰ ਪਰ ਬਿਹਤਰੀਨ ਬਾਅਮਲ ਪੀਰ ਦਾ ਯੋ ਨਿੰਦਾ ਸੀ ਪੀਰ ਵੀ ਚਾਹ ਮਿਸਾਲ ਕੇ ਤੌਰ ਪਰ ਖਾਲੀ ਖਾਲ ਕੇ ਤਾ ਪੀਰੀ ਸ਼ਾਹੀ ਉਹਨੇ ਰੱਖ ਪਰ ਨਾ ਦਾਈ ਕਮਜ਼ੋਰ ਆਈ ਅਲਹਮਦੁਲਿਲਾ ਦਾਈ ਮਿਜ ਦੇ ਜਮਾਤ ਇਸਤੋਜ਼ ਯਾਦਾ ਮਿਜ ਦੇ ਕਲੀ ਜਮਾਤ ਇਸਤੋਜ਼ ਯਾਦਾ ਦਗੇ ਸਾਰਾ ਸਾਰਾ ਮਿਸ਼ਤਾ ਟਾਈਮ ਰੋਕਾਈ ਔਰ ਸਾਰਾ ਉਹ ਸਾਰਾ ਦਾ ਇੱਕ ਪਲ ਵੀ ਮੋਰੋ ਨਹੀਂ ਆ ਕਸੀ ਦਗੋ ਜੋ ਸ਼ਾਪ ਸੇ ਉਹ ਮਾਸ਼ਾਅੱਲਾ ਵੀ ਮੋਰੋ ਨਹੀਂ ਹੈ ਦਮ ਲਰ ਲਰ ਨਾ ਉਤਰਸੀ ਚ ਮੁਲਤਾਨ ਉਹ ਬੱਖਰ ਨਾ ਉਹ ਸਾਰਾ ਦੇ ਨੌਰਾਨ ਨਰਸੀ ਖਾਲਡੇ ਲਰ ਲਰ ਨਾ ਉਤਰਸੀ ਦੇ ਪਲ ਇਲਾਜ ਦੇ ਪੂਰਾ ਮੇਰੇ ਮਕਸੂਦ ਦਾ ਖਬਰ ਆਉਂਦੇ ਸੀ ਉਹਦਾ ਮੇਰੇ ਤੋਂ ਪੈਸੇ ਹੋਊਗਾ ਜੀ ਬਲਕਿ ਜੇ ਸਹੀ ਤਰੀਕੇ ਸਰ ਇਲਾਜ ਹੋ ਸੀ ਮੇਰੇ ਤੋਂ ਆਹ ਖਬਰ ਕਹੂ ਸਾਰਾ ਮੌਲਾਨਾ ਕਾਰੀ ਬਿਲਾਲ ਹੱਕਾਨੀ ਸੇ ਵੀ ਆ ਮਾਸ਼ਾਅੱਲਾ ਦੀ ਆ ਪ੍ਰੋਪਰਲੀ ਸਿਸਟਮ ਖੁਲਿਆ ਨਾ ਸੈਟ ਕਰਾ ਲੇਕਿਨ ਦਾ ਜੋ ਚੱਕਲਾ ਕਲਾ ਦਾਈ ਪਲ ਕਲੀਨਿਕ ਦਾ ਟਾਈਮ ਵਰਕਾਈ ਮੀਸ ਦੀ ਕੋਨ ਆਪੋਜ਼ਿਟ ਮਤਲਬ ਮਾਨਸ਼ਿਸ ਹਾਈ ਸਕੂਲ ਦਾ ਬੋਇਜ਼ ਹਾਈ ਸਕੂਲ ਨੰਬਰ 1 ਦਾ ਇੱਕ ਤਰਫ ਤਾਂ ਮਿਸਾਲ ਕੇ ਤੌਰ ਪਰ ਦੀਏ ਸੈਟਅਪ ਦਾ ਕਲੀਨਿਕ ਦਾ ਤੁਸੀਂ ਕਲਾਇਆ ਚੋਈ ਨਵੀਂ ਦਾਈ ਹੈ ਪ੍ਰਾਇਮਰੀ ਬੋਇਜ਼ ਨੰਬਰ 2 ਸਕੂਲ ਦਾ ਬੇਸਮੈਂਟ ਤਰਸੀ ਕਾਰੀ ਸਭ ਨੇ ਪਛਤਣਾ ਕਾਈ ਹੈ ਆਹ ਮੈਂ ਇਨਸ਼ਾਅੱਲਾ ਉਸ ਤੜਲਾ ਹੋਰ ਵਾਲੀ ਆਵਾਜ਼ ਦਾਈ ਮੌਜੂਦ ਨਹੀਂ ਕਾਲਵੇ ਤੌਰ ਕਾਈ ਮੌਜੂਦ ਵੀ ਮੈਂ ਲੋ ਸੜਲੇ ਤੌਰ ਵਾਲੀ ਇਨਸ਼ਾਅੱਲਾ ਜਿਸ ਰਾਇਸ਼ਮਾ ਤਮਾਮ ਪ੍ਰੋਡਕਟ ਵਿਆਹ ਤਾਂ ਮਿਲਾਵੇ ਜੀ ਔਰ ਸਾਰਾ ਉਹ ਸਾਰਾ ਬਿਲਾਲ ਮੌਲੀ ਸਬਲ ਇਲਾਜ ਵਾਤ ਬਣਾਓ ਜੀ دغه سره ټایم شو ختم یوزر بیا د خبر راتره چې موږ خلک نو وتلې باسه تقریبا ګرځدلې سامعین حضرت ته غټول نظم حضرت کوم لیکن سره دا چې تاسو کلا مو په لرسی اندرون لکی گیټ جانزیب گلی شعب مارکیټ اندرون لکی گیټ جانزیب گلی شعب مارکیټ بالکل ماویر آئیے داز شہاف زہیر تو سے خزبات شہی حمتن ویلوڑ دا سارا دی داغونی سارا دی مین محبت مترکی ذات السلام علیکم ورحمت اللہ